0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਮਗਰਿਬ ਨਾਮਾ ਦੋ ਵਕਤ।
1: ਅੱਲਾਹੁ ਅਕਬਰ ਅੱਲਾਹ